0: ꯉꯁꯤ ꯑꯀꯥꯁꯕꯥꯅꯤ ꯏꯝꯐꯥꯜꯒꯤ ꯎꯅꯈꯤꯁꯤ ꯑꯃꯨꯛꯇꯪꯒ ꯊꯧꯔꯝ ꯑꯁꯤꯒꯤꯗꯃꯛ ꯑꯩꯈꯣꯏꯒꯤ ꯁ꯭ꯇꯨꯗꯤꯑꯣꯗ ꯂꯦꯡꯁꯤꯟꯕꯤꯔꯤꯕꯁꯤ ꯂꯝꯗꯝꯁꯤꯒꯤ ꯁꯛꯅꯥꯏꯔꯕ ꯊꯣꯏꯗꯣꯛ ꯍꯦꯟꯗꯣꯛꯅ ꯑꯃꯨꯛ ꯍꯟꯅ ꯍꯧꯅꯅ ꯁꯛꯇꯥꯛꯂꯨꯗ꯭ꯔꯒꯁꯨ ꯃꯌꯥꯝꯅ ꯍꯦꯟꯅ ꯈꯪꯕꯤꯔꯕ ꯃꯅꯤꯄꯨꯔꯤ ꯐꯤꯜꯝꯒꯤ ꯈꯣꯡꯆꯠꯁꯤꯗ ꯍꯧꯔꯛꯄꯗꯒꯤ ꯍꯧꯅ ꯉꯁꯤ ꯐꯥꯎꯕꯗꯨꯃꯛ ꯀꯟꯇ꯭ꯔꯤꯕ꯭ꯌꯨꯁꯟ ꯀꯌꯥ ꯑꯃ ꯄꯤꯕꯤꯗꯨꯅ ꯂꯥꯛꯂꯕ ꯑꯗꯨꯒ ꯀꯥꯟꯁ ꯐꯤꯜꯝ ꯐꯦꯁꯇꯤꯕꯦꯜꯗ ꯔꯦꯗ ꯀꯥꯔꯄꯦꯠ ꯆꯠꯄꯤꯔꯨꯔꯕ ꯑꯩꯈꯣꯏ ꯈ꯭ꯋꯥꯏ ꯈꯨꯗꯤꯡꯃꯛꯅ ꯏꯀꯥꯏ ꯈꯨꯝꯅꯖꯔꯤꯕ ꯑꯣꯖꯥ ꯏꯕꯨꯡꯉꯣ ꯃꯤꯡꯑꯣꯏꯅ ꯍꯪꯒꯠꯆꯔꯕꯗ ꯑꯣꯖꯥ ꯀꯥꯡꯉꯕꯝ ꯇꯣꯝꯕꯅꯤ, ꯑꯣꯖꯥꯕꯨ ꯑꯀꯥꯁꯕꯥꯅꯤ ꯏꯝꯐꯥꯜꯒꯤ ꯁ꯭ꯇꯨꯗꯤꯑꯣꯗ ꯇꯔꯥꯝꯅ ꯑꯣꯛꯆꯔꯤ ꯑꯣꯖꯥꯕꯨ ꯈꯨꯔꯨꯝꯖꯔꯤ,
1: ꯌꯥꯝ ꯅꯨꯡꯉꯥꯏꯔꯦ ꯑꯩꯁꯨ ꯃꯌꯥꯝꯒꯤ ꯃꯐꯝꯗ ꯑꯩꯅ ꯁꯤꯌꯥꯔ ꯈꯔ ꯇꯧꯖꯕ ꯐꯪꯕꯁꯦ ꯑꯁꯤ ꯑꯩꯒꯤꯁꯨ ꯂꯥꯏꯔꯤꯛ ꯐꯕꯅꯤ ꯍꯥꯏ ꯇꯥꯏ.
0: ꯍꯣꯏ ꯑꯣꯖꯥ, ꯋꯥꯔꯤꯁꯤꯗꯤ ꯑꯩꯈꯣꯏꯅ ꯁꯥꯖꯒꯗꯧꯔꯤꯕꯁꯦ ꯑꯣꯟꯊꯣꯛꯅ ꯌꯥꯝꯈ꯭ꯔꯦ, ꯑꯩꯈꯣꯏꯒꯤ ꯊꯤꯌꯦꯇꯔꯗꯒꯤ ꯍꯧꯔꯒ ꯐꯤꯜꯝꯒꯤ ꯈꯣꯡꯆꯠ ꯑꯗꯨ ꯉꯁꯤ ꯐꯥꯎꯕꯒꯤ ꯂꯥꯛꯄꯤꯔꯤꯕ ꯔꯦꯗꯤꯑꯣꯒꯤ ꯑꯥꯔꯇꯤꯁ ꯑꯃꯁꯨ ꯑꯣꯏꯕꯤꯔꯝꯃꯤꯕꯅꯤ, ꯑꯗꯨꯅ ꯋꯥꯔꯤꯁꯤ ꯌꯥꯝꯈ꯭ꯔꯦ ꯑꯣꯖꯥ. ꯍꯧꯔꯛꯄꯒꯤ ꯋꯥꯔꯤꯁꯤꯗꯤ ꯑꯣꯖꯥꯅ ꯊꯤꯌꯦꯇꯔꯗ ꯆꯪꯉꯛꯈꯤꯕꯒꯤ ꯋꯥꯔꯤꯁꯦ ꯑꯩꯈꯣꯏ ꯈꯔꯕꯗꯤ ꯑꯩꯈꯣꯏꯅ ꯊꯦꯡꯅꯖꯔꯦ ꯊꯤꯒꯠꯆꯕ ꯃꯇꯝꯗ, ꯑꯣꯖꯥ ꯇꯣꯝꯕ꯭ꯔꯥꯒ ꯊꯦꯡꯅꯔꯛꯈꯤꯕꯒꯤ ꯋꯥꯔꯤ, ꯏꯝꯐꯥꯜ ꯀꯣꯂꯦꯖꯇ ꯊꯦꯡꯅꯔꯛꯈꯤꯕꯒꯤ ꯋꯥꯔꯤꯁꯦ ꯑꯩꯈꯣꯏꯅ ꯌꯦꯡꯖꯕ ꯃꯇꯝꯗ ꯈꯔꯗꯤ ꯊꯦꯡꯅꯖꯔꯦ ꯑꯣꯖꯥ. ꯇꯥꯕꯤꯔꯤꯕ ꯃꯌꯥꯝꯗ ꯍꯦꯟꯅ ꯅꯨꯡꯉꯥꯏꯅꯕ ꯑꯣꯖꯥ, ꯊꯤꯌꯦꯇꯔꯒꯤ ꯂꯝꯁꯤꯗ ꯍꯥꯏꯕ ꯇꯥꯔꯦ ꯐꯝꯕꯥꯛꯇ ꯊꯣꯛꯄꯒꯤ ꯇꯟꯖꯥꯁꯦ ꯑꯣꯖꯥ ꯀꯃꯥꯏꯅ ꯂꯥꯛꯈꯤꯕꯅꯣ ꯍꯥꯏꯕꯒꯤ ꯃꯇꯥꯡꯗ ꯁꯝꯂꯞꯅ ꯈꯤꯇꯪ ꯊꯝꯕꯤꯔꯗꯤ ꯌꯥꯝ ꯅꯨꯡꯉꯥꯏꯅꯤ.
1: ꯏꯝꯐꯥꯜ ꯀꯣꯂꯦꯖꯇ ꯇꯝꯃꯦ ꯑꯣꯖꯥ ꯖꯤ.ꯁꯤ. ꯇꯣꯝꯕ꯭ꯔꯥꯁꯦ.
0: ꯍꯣꯏ,
1: ꯃꯁꯤꯅ ꯑꯩꯈꯣꯏꯒꯤ ꯃꯅꯤꯄꯨꯔꯤ ꯑꯣꯖꯥ ꯑꯣꯏꯔꯦ. ꯑꯗ ꯗ꯭ꯔꯃꯥ ꯇꯧꯅꯤꯀꯥꯏꯁꯦ ꯑꯩꯈꯣꯏꯗꯤ ꯈꯪ ꯈꯪꯗꯦ, ꯑꯗꯣ ꯅꯣꯡꯃ ꯑꯩꯈꯣꯏꯗꯤ ꯑꯩꯗꯤ ꯀꯃꯟꯔꯨꯝꯗ ꯀꯦꯔꯣꯝ ꯁꯥꯟꯅ ꯂꯩꯕꯅꯤ.
0: ꯍꯣꯏ ꯍꯣꯏ.
1: ꯑꯗ ꯑꯣꯖꯥꯅꯦ, ꯑꯗꯒꯤ ꯑꯩꯈꯣꯏ ꯏꯃꯥꯟꯅꯕ ꯈꯔ ꯑꯃꯒ ꯅꯨꯄꯤꯃꯆꯥꯁꯨ ꯌꯥꯎꯏ, ꯁꯥꯇ꯭ꯔꯤ ꯈꯔꯒ ꯑꯣꯖꯥꯒ ꯆꯪꯉꯛꯑꯦꯕ. ꯑꯣꯖꯥꯅ ꯍꯥꯏ, ꯀꯃꯟꯔꯨꯝꯁꯦ ꯑꯩꯈꯣꯏ ꯉꯥꯏꯍꯥꯛꯇ ꯋꯥꯏꯒꯦ, ꯅꯣꯏ ꯀꯦꯔꯣꯝ ꯁꯥꯟꯅꯕꯗꯣ ꯁ꯭ꯋꯥꯏ ꯃꯄꯥꯟꯗꯔ ꯀꯩꯅꯣ ꯁꯥꯟꯅꯔꯨꯁꯣ, ꯑꯩꯈꯣꯏ ꯆꯠꯈ꯭ꯔꯒ ꯅꯣꯏ ꯑꯃꯨꯛ ꯁꯥꯟꯅꯍꯧ ꯍꯥꯏꯅ ꯑꯣꯖꯥꯁꯤ ꯑꯩꯈꯣꯏꯒꯤ ꯐꯥꯒꯤ ꯑꯣꯏ ꯀꯩꯑꯣ ꯉꯥꯡꯒꯟꯕꯅꯤ. ꯑꯗ ꯍꯣꯏ ꯍꯣꯏ ꯍꯣꯏ, ꯆꯠꯂꯁꯤ ꯆꯠꯂꯁꯤ ꯍꯥꯏꯅ ꯑꯩꯈꯣꯏ ꯆꯠꯂꯦ. ꯑꯗ ꯑꯩꯒꯤ ꯏꯃꯥꯟꯅꯕ ꯑꯃꯗ ꯑꯩꯅ ꯍꯪꯉꯦꯕ, ꯀꯩꯗꯧꯗꯣꯏꯅꯣ ꯅꯨꯡꯉꯥꯏ ꯍꯥꯏꯅ.
0: ꯍꯣꯏ.
1: ꯑꯗ ꯃꯣꯏꯅ ꯑꯩꯈꯣꯏ ꯕꯤꯔ ꯕꯥꯍꯨ ꯀꯧꯏ, ꯃꯥꯅ ꯑꯌꯥꯝꯕꯅꯤ ꯑꯩ ꯑꯣꯖꯥꯗ ꯄꯨꯁꯜꯂꯛꯏꯁꯦ. ꯃꯥꯁꯤꯗꯤ ꯑꯣꯖꯥꯒꯤ ꯁꯦꯟꯗ꯭ꯔꯗ ꯃꯥꯃ ꯀꯧꯕ ꯃꯤꯅꯦ.
0: ꯍꯣꯏ.
1: ꯃꯣꯏ ꯃꯔꯤ ꯃꯇꯥꯅꯤ. ꯑꯗ ꯗ꯭ꯔꯃꯥ ꯇꯧꯗꯣꯏꯅꯤ ꯍꯥꯏꯗꯨꯗ ꯑꯩꯅꯅꯦ ꯃꯐꯝ ꯁꯨꯡꯒꯝ ꯈꯪꯗꯅꯦ, ꯍꯦꯛꯇ ꯑꯩꯁꯨ ꯗ꯭ꯔꯃꯥ ꯌꯥꯎꯅꯤꯅꯦ
0: ꯍꯥꯏꯖꯔꯤ.
1: ꯑꯩꯁꯨ ꯗ꯭ꯔꯃꯥ ꯌꯥꯎꯅꯤꯅꯦ, ꯑꯩꯅ ꯊꯣꯏ ꯁꯤꯗꯒꯤꯅꯤ ꯑꯩꯅ ꯆꯪꯈ꯭ꯔꯤ ꯀꯩꯃꯥꯎ ꯈꯪꯗꯅ ꯑꯗꯨꯝ ꯍꯥꯏꯗꯣꯛꯎꯗꯣ, ꯑꯦ ꯃꯥꯁꯨ ꯌꯥꯎꯅꯤꯌꯦ ꯃꯃꯤꯡ ꯄꯥꯟꯁꯜꯂꯣ ꯍꯥꯏꯅ ꯄꯥꯟꯁꯜꯂꯦ. ꯑꯗꯒꯤꯗꯤ ꯇꯦꯁ ꯇꯧꯔꯦ ꯑꯣꯖꯥꯅ ꯃꯁꯦꯝ ꯆꯤꯡ ꯉꯥꯡꯍꯜꯂꯦꯕ. ꯑꯗ ꯑꯩ ꯃꯥꯡꯗ ꯃꯤ ꯃꯉꯥ ꯇꯔꯥ ꯉꯥꯡꯉꯦ, ꯑꯍꯥꯟꯕꯒ ꯉꯥꯡꯕꯒ ꯇꯧꯔꯒ ꯄꯥꯈꯠꯇꯅ ꯀꯤꯗꯅ ꯇꯞꯅ ꯉꯥꯡꯕꯁꯨ ꯌꯥꯎꯋꯦ, ꯁꯥꯇ꯭ꯔ ꯑꯉꯥꯡꯉꯥꯛꯇꯅꯤꯅꯀꯣ. ꯑꯗꯒꯤ ꯍꯥꯟꯅ ꯗ꯭ꯔꯃꯥ ꯈꯔ ꯌꯥꯎꯔꯕ ꯃꯣꯏꯗꯨꯗꯤ ꯍꯩꯅ ꯌꯥꯎ ꯍꯩꯅ ꯉꯥꯡꯉꯦ, ꯃꯗꯨ ꯑꯥꯔ ꯀꯦ ꯅꯕꯒꯨꯝꯕ ꯇꯦꯂꯦꯝ ꯎꯄꯦꯟꯒꯨꯝꯕ ꯃꯣꯏ ꯂꯩꯈꯤꯗ꯭ꯔꯤꯀꯣ ꯑꯅꯤꯁꯦ. ꯕꯤꯔ ꯕꯥꯍꯨ ꯃꯣꯏ ꯑꯍꯨꯝꯁꯤꯗꯤ ꯗ꯭ꯔꯃꯥ ꯌꯥꯎꯔꯛꯑꯦ, ꯑꯥꯔ ꯀꯦ ꯅꯕꯅ ꯑꯔꯤꯌꯥꯟꯗ ꯌꯥꯎꯔꯛꯑꯦꯕ, ꯑꯗꯨꯒ ꯇꯦꯂꯦꯝ ꯎꯄꯦꯟ ꯍꯥꯏꯁꯤꯅ ꯑꯦꯝ ꯗꯤꯗ ꯌꯥꯎꯋꯦ, ꯑꯗꯨꯒ ꯕꯤꯔ ꯕꯥꯍꯨ ꯍꯥꯏꯁꯤꯅ ꯑꯣꯖꯥ ꯀꯤꯆꯟꯗ꯭ꯔꯒꯤ ꯊꯤꯌꯦꯇꯔ ꯁꯣꯁꯥꯏ ꯊꯤꯌꯦꯇꯔꯁꯨ ꯌꯥꯎꯋꯦ, ꯃꯣꯏ ꯍꯩꯅ ꯉꯥꯡꯉꯦ. ꯑꯗ ꯇꯝ ꯇꯝꯅꯒ ꯉꯥꯡꯕ ꯀꯥꯡꯕꯨꯗꯣ ꯑꯗꯨꯗ ꯑꯩꯅ ꯈꯜꯂꯦꯕ, ꯑꯩ ꯃꯄꯥ ꯌꯧꯔꯗꯤ ꯑꯩꯁꯦ ꯀꯟꯅ ꯉꯥꯡꯒꯦ ꯍꯥꯏꯗꯤ ꯄꯥꯟꯁꯤꯟꯈ꯭ꯔꯕꯅꯤꯅ ꯇꯧꯗꯗꯤ ꯌꯥꯗ꯭ꯔꯕꯅꯤꯅ. ꯑꯗꯨꯃꯥꯏꯅ ꯇꯧꯗꯅ ꯑꯩꯉꯣꯟꯗ ꯀꯔꯅꯒꯤ ꯗꯥꯏꯂꯣꯛ ꯑꯃ ꯍꯥꯏꯍꯜꯂꯦ, ꯑꯀꯟꯕꯅꯤ ꯃꯗꯨ, ꯗ꯭ꯔꯣꯄꯗꯤ ꯐꯤꯃꯨꯟꯕꯒꯤ ꯑꯩꯈꯣꯏꯒꯤ ꯕꯤ ꯀꯔꯅ ꯍꯥꯏꯕ ꯑꯩꯈꯣꯏꯒꯤ ꯆꯥꯝꯃꯒꯤ ꯑꯉꯥꯡꯗꯨꯅ ꯁꯨꯃꯥꯏꯅ ꯇꯧꯗꯅ ꯅꯨꯄꯤ ꯔꯥꯖ ꯁꯚꯥꯗ ꯅꯨꯄꯤꯕꯨ ꯏꯀꯥꯏꯕ ꯄꯤꯕ ꯍꯧꯅꯗꯤ ꯃꯁꯤ ꯑꯥꯔꯠꯁꯤꯒꯤ ꯆꯠꯅꯕ ꯂꯤꯆꯠ ꯅꯠꯇꯦ ꯍꯥꯏꯅ ꯃꯥꯅ ꯉꯥꯡꯕꯗꯨꯗ ꯑꯩꯈꯣꯏꯒꯤ ꯀꯔꯅꯁꯤꯅ, ꯀꯔꯅꯗꯤ ꯗꯨꯔꯖꯣꯙꯣꯟꯒꯤ ꯃꯤꯆꯪꯗ ꯂꯩꯈ꯭ꯔꯕꯅꯤꯗꯅ, ꯑꯗ ꯃꯥꯅ ꯉꯥꯡꯕ ꯋꯥꯍꯩ ꯈꯔ ꯗꯨꯃꯂꯦ ꯉꯔꯥꯡꯗ ꯅꯣꯡ ꯈꯣꯡꯕꯗ ꯄꯣꯛꯄ ꯕꯤ ꯀꯔꯅ ꯅꯪꯅ ꯀꯔꯤ ꯈꯪꯉꯤ, ꯔꯥꯖ ꯁꯚꯥꯁꯤꯗ ꯙꯔꯃ ꯅꯤꯇꯤ ꯑꯥꯔꯊ ꯅꯤꯇꯤ ꯅꯪ ꯑꯉꯥꯡꯅ ꯀꯔꯤ ꯈꯪꯉꯤ ꯗꯨꯃꯂꯦ ꯀꯥꯏꯅ ꯃꯁꯤ ꯑꯩꯉꯣꯟꯗ
0: ꯇꯥꯕꯁꯦ,
1: ꯃꯁꯤ ꯑꯩꯉꯣꯟꯗ ꯇꯥꯕꯁꯦ ꯑꯩꯅ ꯑꯗꯨꯃꯥꯏꯅ ꯇꯧꯗꯅ ꯈꯔ ꯀꯤꯗꯅ ꯍꯥꯏꯗꯣꯛꯈ꯭ꯔꯦꯕ. ꯑꯗꯩꯗꯤ ꯑꯣꯖꯥꯒꯤ ꯆꯟꯗ꯭ꯔꯁꯤꯅ ꯌꯥꯔꯦ
0: ꯊꯥꯖꯕ ꯑꯃ ꯂꯩꯈꯤꯕ
1: ꯌꯥꯎꯈ꯭ꯔꯦ,
0: ꯃꯗꯨꯅ ꯊꯤꯌꯦꯇꯔꯒꯤ ꯂꯝꯁꯤꯗ ꯆꯪꯉꯛꯄꯒꯤ ꯃꯗꯨꯅ ꯑꯍꯥꯟꯕ ꯑꯣꯏꯈ꯭ꯔꯦ. ꯑꯗꯨꯒ ꯑꯣꯖꯥ ꯁꯣꯁꯥꯏꯇꯤ ꯊꯤꯌꯦꯇꯔꯒ ꯃꯔꯤ ꯂꯩꯅꯔꯛꯄꯁꯤꯗꯤ ꯀꯃꯥꯏꯅ ꯑꯗꯨꯗꯒꯤ ꯃꯊꯪ ꯃꯊꯪ ꯂꯥꯛꯈꯤꯕ꯭ꯔꯥ?
1: ꯑꯣꯖꯥꯗꯤ ꯁꯣꯁꯥꯏꯇꯤ ꯊꯤꯌꯦꯇꯔꯒꯤ ꯃꯄꯨꯅꯤꯅ.
0: ꯍꯣꯏ.
1: ꯑꯗ ꯑꯩꯈꯣꯏ ꯂꯤꯂꯥꯁꯦ ꯑꯃꯨꯛ ꯁꯥꯟꯅꯔꯦ ꯀꯣꯂꯦꯖꯇ, ꯌꯥꯝ ꯅꯨꯡꯉꯥꯏ ꯍꯥꯏꯔꯦ.
0: ꯍꯣꯏ.
1: ꯑꯗꯒꯤꯗꯤ ꯑꯣꯖꯥꯒꯤ ꯆꯟꯗ꯭ꯔꯁꯤꯅ ꯁꯤꯜꯂꯒ ꯑꯩꯈꯣꯏꯁꯦ ꯂꯤꯂꯥ ꯀꯝꯄꯤꯇꯤꯁꯟꯁꯨ ꯑꯃꯨꯛ ꯌꯥꯎꯍꯜꯂꯦ
0: ꯐꯦꯁꯇꯤꯕꯦꯜꯗ. ꯍꯣꯏ ꯍꯣꯏ.
1: ꯑꯩꯈꯣꯏꯒꯤ ꯑꯣꯜ ꯃꯅꯤꯄꯨꯔ ꯗ꯭ꯔꯃꯥ ꯐꯦꯁꯇꯤꯕꯦꯜ ꯍꯥꯏꯅ ꯑꯃ ꯇꯧꯔꯝꯃꯦ ꯃꯇꯝꯗꯨꯒꯤ ꯆꯍꯤ ꯈꯨꯗꯤꯡꯒꯤ. ꯑꯗꯨꯗ ꯑꯆꯧ ꯑꯆꯧꯕ ꯔꯣꯃꯣꯍꯣꯜ, ꯑꯦꯝ ꯗꯤ ꯌꯨ, ꯑꯥꯔꯌꯥꯟ ꯃꯌꯥꯝꯁꯤ ꯂꯣꯏꯅ ꯌꯥꯎꯗꯣꯏꯅꯦꯕ. ꯑꯗꯨꯗ ꯅꯣꯏ ꯂꯤꯂꯥꯁꯦ ꯌꯥꯝ ꯅꯨꯡꯉꯥꯏ, ꯅꯣꯏ ꯂꯤꯂꯥ ꯌꯥꯎꯁꯤꯜꯂꯣ ꯍꯥꯏꯅ ꯃꯥꯅ ꯊꯥꯕꯤꯒ ꯈꯣꯄꯤꯗꯅ ꯇꯧꯔꯒ ꯑꯃꯨꯛꯁꯨ 산내에아니르산내그래봐
0: 호이호이
1: 아도마인다우더나코이나마두다마나가시간팡게
0: 음
1: 아도아니시워플레이시데에능앙보시마야므와와와노크나더레
0: 호이
1: 아데이디노니레가아코이마노비바오와시나난코마마네라와이엔마카이데노투카마노데레레레베렌다다리바니지셀리오자카리하이게엔항글난가라이데드라마야오이우자이드라마보고데시데요시데니하아도이디소라이티토기더카레칸데네난하이르케요고하나하이바아데드라마요시이무네야디
0: 호이
1: 마탐드데이드라마요디망에하이네예바
0: 오
1: 누피슈누파슈아도나아이네칸자네예바아데소데기디아코이마나진이오크드르게에이슈요리니요시케데야리하이루케노하이나데아이는뭐가이기부일하고아좀톨해봐아되게디소사이티테더라이기리라야호호그래
0: 오자호지기오자나판비링아이시다드라마야오시마탐두기할만싱나케아인카레스타우더바팜더바동나숨웃바기그노멀레이비세오자마탐두더드라마상스탄디암레름바기파우세코숨타제이보자아도마시카리기노마탐두더페샤톡더바기오이게더리브라나차가나마야암기미잉데마시아티싱시카리오이나레름바기오이비자노자마시
1: 마시artisting do budi mi mama ha mangor thuwa ga to wo khol pge nungai ba interest budi lei ba yingi ba bhabok so dung manungai ba adu kai no ni shen pam hing na na bu lan pam de ya a distract away matam didi loina yam bana khu che yam lai re nei
0: hoi hoi drama ha bu sine di tim moina torok pani na rehearsal to wa si matam yam na chang mo ko ni adu na sa gi hing na ba gi ਕੋਨ ਦਬ ਸੁਯਾ ਦਬ ਨੀਨਾ ਯੂਮ ਨ ਮਤਮ ਮੰਗ ਮਦੁਗੀ ਓਇਰਮ ਬਸੁਯਾ ਮਤਮ ਦੁਗੀ ਮੈਮਨਾ ਕੈਨ ਵੈਨ ਹਾਈਨ ਬਸੇ ਉਜ਼ਾ ਹਾਈਬੀ ਰਿੰਗੇ ਤੰਜਾ ਸਿਦ ਕਰਾਈ ਦ ਪੋਕ ਪਨੋ ਹਲਮਨ ਗੀ ਮਿੰਗ ਕਰੀ ਕਵੀ ਅਦੁਗਾ ਉਜ਼ਾਗੀ ਫੈਮਿਲੀ ਹੁਜੀ ਹੁਜੀ ਕਨਾ ਕਨਾ ਲੈਬਾ ਦੁਗੀ ਮਤਮ ਸੁ ਕਿਤੰਗ ਫਨ ਬਿਰਮ ਦਿਆਮ ਨੋਇਨ ਉਜ਼ਾ
1: ਆਈਗੀ ਪੋਕ ਪਾ ਮਬਾਜੀ ਚੀਰੀ ਕੰਗਬਮ ਯਾਇਮਾ
0: ਓਹੋਇ
1: ਵਾਗੇਟੇਲ ਮਸੀਨਾ ਕੋਗੀ ਓਰੀਜਿਨਲ ਪਲੇਸ ਨੀ
0: ਹੋਇ ਹੋਇ
1: ਇਮਾ ਸੀਨਾ ਥੋਰਾਨੀ ਜਾਉ ਕੋਵੇ
0: ਹੋਇ ਹੋਇ
1: ਅਰ ਆਈਦੀ ਪੋਕ ਪਦੀ ਹਿਆਂਗਮ ਦੇਨੀ ਕੋ ਪੋਕ ਤੋ ਜੀ ਮਰਮ ਦੀ ਕੋਈ ਜਪਾਨ ਬੋਮ ਤਾਰੇ ਕੋਈ ਇਮਾਜਿਨਾ ਕੁਆਗੇ ਚੇਂਜ ਦਾ ਇੰਪਲਸ ਦੇ ਯੋਂ ਪਾਲੇ ਇਸੇ ਸੇ ਕੋਈ ਕੋਈ ਇਮਾਜਿ ਸੇਸ਼ਕ ਵੀ ਨੇ
0: ਹੋਏ
1: ਸੇਸ਼ਕ ਵੀ ਜਿਨਾ ਇੰਪਲਸ ਦੇ ਸੇਸ਼ਕ ਪਾਲਾ ਐਦਨਾ ਇੰਪਲਸ ਦੇ ਉਜ਼ਾ ਸਿੰਘ ਕੇ ਸਿੰਘ ਦੇ ਤੰਮ ਮਗ ਕੋਲੇ ਦਾ ਉਹ ਬਦਗੀ ਕੋਈ ਇਪੂ ਹਾਈ
0: ਤਾਰੇ
1: ਮਸ਼ੀਨਾ ਮਸੀ ਆਈਗੀ ਸਾਨ ਪਾਸੀਗੀ ਲੌ ਦੇ ਯਾਦਰੀ ਹੈਂ ਤੌਰਗਾ ਮੋਸੀ ਸੁਰਸਨ ਮਹਾਰਾਜ ਕੀ ਮੋਹਰਨ ਪਾਵਾ ਕੋਈ ਮੋਹਰ ਹੈ ਦੀ ਕਸ਼ੁਨੇ ਤੇ ਦਲੇ ਤਹ ਤੇ ਹੈ ਜੇ ਨੰਗ ਸੀ ਦਾ ਸੁਮ ਮੀ ਸੀ ਦਾ ਲੈ ਗਦੋ ਬਨੀ ਹੈ ਨਾ ਸਿਲ ਤਾ ਰਗ
0: ਜੀ ਦਿਓ ਲੇਟਰ ਕੇ ਇਸ ਵਾ
1: ਦਿਓ ਲੇਟਰ ਹੈ ਜੀ ਨੀ ਕੋ ਮੋਹਰ ਹੈ ਜੀ ਆ ਮਜੇ ਉਹ ਨੰਗ ਦਾ ਹੈ ਨਾ ਫਨਾਂ ਸੌਰ ਕਨ ਖੰਗ ਪੈ ਵਾਨੀ
0: ਦਾ ਮੁਸੀ ਬਵਾਰੀ
1: ਆ ਤੋ ਮੈਂ ਨਾ ਤੋ ਬਨੀ ਹੈ ਨਾ ਕੋਈ ਨੀ ਲਾਂ ਅਦੁ ਨਾ ਲਾਂ ਦੂ ਇਮਾਂ ਮੇ ਪਾਂ ਦੇ ਸੇ ਲੈ
0: ਓ ਹੋਏ
1: ਇਮਾਂ ਮੇ ਪਾਂ ਦੇ ਸੇ ਲਗਾ ਅਦੁ ਦਾ ਪੋ ਉਹ ਨੇ ਬਈ
0: ਸੀ ਹੋਏ ਅਦੁ ਅਜ਼ਾ ਅਜ਼ਿਕ ਸੇ ਅਜ਼ਾਗੀ ਇਚਾ ਕੇ ਆ ਨੋ ਅਦੁ ਅਜ਼ਾਗੀ ਲੋਨੇ ਵੀ ਹੈ ਬਤਾ ਰੇ ਕੋ
1: ਕਿ ਇਚਾ ਛੇ ਨੁਪਿੰਗ ਅਤ ਮਰੀ ਅਦੁ ਗਾ ਆਈਗੀ ਆਈਗੀ ਯੂੰ ਪਾਂ ਨੀ ਨਰੇ ਵਿਸ਼ੀ ਨਾ ਆਰ ਕੇ ਭਾਨੁਮਤੀ ਅਮਾ ਜੇ ਕੇ ਸ਼ਾਂਗ ਤੋਂ ਲੁੰਗ ਜਮ ਲੇ ਰਕਤਾ ਗੀ ਨੀ
0: ਅਜ਼ਾ ਅਜ਼ਾਗੀ ਚਾ ਸਿੰਘ ਹੈ ਬਤਾ ਰੇ ਅਜ਼ਾ ਮੋਹਿਤ ਦੀ ਆਰਟਿਸਟਿਕ ਫੀਲ ਸੀ ਦਾ ਪਾਮ ਨਾ ਚਤ ਪਾ ਦੁ ਮਤੀ
1: ਮੋਹਿ ਯਿੰਗ ਮੋ ਖੋਪੀ ਪੂ ਦੀ ਹੈ ਯਾ ਬਾ
0: ਹੋਇ
1: ਅਦੁ ਮੋਹਿ ਮਸੀ ਯਾਉ ਨਿੰਗ ਦੇ ਆਈ ਨਾ ਜੁ ਜੀ ਯਾਉ ਨੋ ਬੋ ਕੈਮ ਖਨ ਸਿੰਘ ਛੇ ਲੂ
0: ਹੋਇ ਹੋਇ ਹੋਇ
1: ਮੈਂ ਮੈਂ ਪਾਮ ਬਾ ਦੁ ਤੋ ਜੋ ਸਨ ਨੋ ਆਇਨਾ
0: ਹੋਇ
1: ਹੋਇ ਮੈਂ ਤੋ
0: ਹੋਇ ਅਜ਼ਾ ਯਾਮ ਨੋ ਗਾਇ ਅਜ਼ਾਗੀ ਇਮੁੰਗ ਮਨੁੰਗ ਯੋ ਬੋ ਵਾਰੀ ਖਰੇ ਸੋ ਕੋਈ ਖੰਜੇ ਰੇ ਫਿਲਮ ਗੀ ਦਾ ਚੰਗਸੈਂ ਰਿੰਗ ਦਾ ਸੋਸਾਇਟੀ ਥੀਏਟਰ ਦਾ ਚੰਗ ਪਫੋ ਗੀ ਵਾਰੀ ਯੋ ਜਾਨਾ ਪੰਬੀ ਖਰੇ ਫਾ ਕਾਲਜ ਤੋ ਅਜ਼ਾ ਜੀ ਸੀ ਤੋ ਬ੍ਰਾਗਾ ਥਿੰਗ ਨਰਵਾ ਮਤੁੰਗ ਦਾ ਸੋਸਾਇਟੀ ਥੀਏਟਰ ਦਾ ਜਾਨਾ ਸੀ ਦਾ ਯਾਉ ਸੀ ਨੇ ਇਨਵਾਈਟ ਰੋ ਪਫੋ ਗੀ ਵਾਰੀ ਯੋ ਜਾਨਾ ਪੰਬੀ ਖਰੇ ਸੋਸਾਇਟੀ ਥੀਏਟਰ ਦੇ ਯੋ ਜ਼ਾ ਡਰਾਮਾ ਕਿਆ ਮੁਕਤੀ ਮਤਮ ਦੂ ਦਾ ਅਜ਼ਾਨਾ ਸੁਮਨਿੰਗ ਸਿੰਘ ਵੀ ਬਦਾ ਕਿਆ ਮੁ ਹੋਈ ਗਨੀ ਯੋ
1: ਡਰਮਾ ਦੀ ਯਾਮ ਯਾਮ
0: ਯਾਮ
1: ਮਤਮ ਦੂ ਦੀ ਉਜਾ ਕੀ ਚੰਦਰ ਕੀ ਕੋਈ ਨਹੀਂ ਹੈ ਗਲੇ ਪੋ ਮਤਮ ਨੇ
0: ਹੋਏ ਹੋਏ
1: ਅਦਰ ਮਾ ਸੇ ਡਰਮਾ ਸੇ ਅਮਾ ਕੀ ਮਤੁੰ ਦਾ ਅਮਾ ਅਮਾ ਮਤੁੰ ਦਾ ਅਮਾ ਮਾ ਉਹ ਕੋਨ ਖੰਗ ਮਦਦ ਦਾ ਪੋਜਾ ਸੇ ਨੇ ਈ ਬਸੇ ਸਮਲਟੇਨੀਅਸਲੀ ਉਜਾ ਸੇ ਕਿ ਅੰਗ ਅਮਾ ਹੈ ਤਾਰੇ ਮਾ ਦੂ ਦੇ ਐਗੀ ਵਾਰੀ ਦੇ ਕਿ ਤੰ ਖਾਈ ਦੋ ਨੀ
0: ਯਾ ਯੋਜਾ
1: ਹਾਂ ਮਾ ਮਾ ਸੇ ਦੇ ਡਰਮਾ ਅਹੁਮ ਈ ਮਤਮ ਮਮਤ
0: ਮਤਮ ਮਮਤ
1: ਆਈ ਕੋ ਕਿ ਸੁ ਸਾਨਨ ਨਾ ਬਾ ਸੋਸਾਇਟੀ ਕੇ ਸੁ ਅਮਾ ਈ ਬਾ ਰੂ ਮੋਹਲ ਕੀ ਸੁ ਸਾਨਨ ਨਾ ਬਾ ਅਮਾ ਈ ਬਾ ਸੁਮੰਗ ਲੀਲਾ ਸਾਨਨ ਨਾ ਬਾ ਕੀ ਸੁ ਅਮਾ ਈ ਬਾ ਅਦੁ ਜੇ ਮਜ਼ਾ ਕਮ ਹੈ ਤੋ ਹੀ ਥੋ ਗੁਲਾ ਕੋ ਦੇ ਐ ਸੁਮੰਗ ਲੀਲਾ ਕਾਂ ਮੂ ਥੋ ਗੁਲਾ ਕੋ ਦੇ ਕੋ ਕਿ ਫਨੇਂਗ ਲੋਨ ਬੀ ਨਾ ਫਨੇਂਗ 马基就轮把马基就轮，那马基就轮嘛，到那个拉一杯都给就脱了嘛，还烫着耶。
0: 哦，那给你摆的是哪样的嘛？
1: 我就买到那一宿，嘛当嘛当都给做一年。那种，我家自己里拉一杯是，哎里拉一把，我这个来一杯是不能停的，马个不能停的。还的，新安尼个伊咧淡薄好咯，改那，不咧哎，阿如个。如果你就就是一点零呢，改那嘛都还有。啊，你去苏马里啦，巴布沃伊苏伊改那，买个不嘞？啊，都买个，阿那还个勒不么多？哎，可能要我朋友不些，嘛是个样弄哎。
0: 我再给他嘛，阿那烟不给，但咱不得可能。
1: 胖阿罗，
0: 胖好点。啊，都不可能，都得趁着开的，听那这部 record， 开始苏烟这部么？他们的 dialogue 信息阿那 satire 那用吧，弄拧吧，拍几部吧 dialogue 会吧，都个本事阿那旺吧，还的大海吧，命运的还得也吧，啊，都唔把为那阿么到位都。我咱那，我咱只是东布拉贡吧，阿新阿新个 mirror 呢。来一位的当然了你我在一部戏我在一部他们买了 packet 别人们是来一位的当然了你我在一我在一起动不了个好听的呢就在听那边的那 society theater 的 drama 给阿妈我在一阿妈还给了不么当都在听那边后不给弄爱不我的礼物不是要弄爱这样子这个 film 的书可以的 film 给妈咪给台湾戏的我拉不么当的书我在曼尼普给阿汉把 film 是的给后来个后续跑不给这样子我在这批了阿妮阿顿那阿汉把曼尼普的 film 阿妈tau ko dore hai basi gi kano si phangwa matam do ozana kamai na matam do da ahan ba film si da yao bo gi tanja se kamai na phangbi ki bano du gi wari du su ta zani
1: ma si ki wari si ki mamang ki tang hapta re pahung karam amun cha se hai mona mohon hai si film da dikwa mahana film tau ni si khabar de yam hapta re e yao ning ba mi phom lor lao adu ga thakal o hai na ada akhoi si drama di yawa horom ni na film ga chu yaw ning ni po
0: mane
1: aro oi cho bodi oi cho aro de woni na khanja ba ara akoi na ga akoi yaw phang aro jong ni na akoi na ga na film to to ni kai che han the na ga khali po e mo tu ong cha aro jong po ni da
0: oi ro dong ni kai na
1: akoi ni yaw phang aro
0: to re na
1: man de oi dra as ga no phon phil chu to ro de ya mo to ro de chu tha tha che de tamu sumo ni ibe ni matam manipur se matam manipur haida bane ba ti chachatra hai bane ba ek plane ba ado ade anda sana bane masi cinema tai storo cinema ge film script ho na sem do nam se ne ma yam yan ra kan da nam ge ja ne ado da ka sama ingon da phang mi sina o ja ki sene ge lila se ma ya ma ma a ga samu di ta tan sum bi ngi ni da na ado ai se ชมอูบดอไอ้ชมอูบดอมวยนะชมกองทุนอยู่ก็ให้ได้อะไรอะไรก็ทำกี่หันดึกตามากี่ไอ้โนมาลิงค์ที่ฟาวเดชั่นนั่นมาลิงค์เลยบ่ใช่สามชั้นมาฟาวเดชั่นเลยนะใช่สิได้สิได้ไอ้สิวางงานเงินงานเสียไอ้ก็สิไอ้ก็สุดเลยอะไรไอ้สิฟิล์มขึ้นมาเยอะรึคือเป็นวัยนะหันมาคนนั้นแต่ในบ้านงานเลยใช่ไหมชมตัวเสียด
0: ไอ้ครั้งเดียวนี่กันนานนะตอนนั้นตอนนั้นไอ้ที่จูคุมารนะว่าจะต้องมานั่งฟิล์มยอร์ลอยพอตัวอุ้มปุ๋ยโอ้ยเรื่องนั้นด้วยเส้นเงี้ยเนี่ยเด็กแก่สามหายเลยว่ะไอ้เนี่ยครั้งที่เป็นเนี่ยช่วงช่วงฟิล์มบ้านนี้ช่วงต้องมีนาราบเสียมันยิ่งมันยิ่งมันยิ่งสั่นนะเดียบอ่ะมาดูหน้ามาเนี่ยขั้นเลยเช่นกันไม่ต้องเกิดอะไอ้เสีย from Vivekananda Sahab.
1: Okay, Gandhian Thotki Lila Amada. Okay, Kuigi Gandhi Jamsi spokesman in a gang back character. Okay, okay, okay. Madhu Shivanandakoi, Adu Vivekananda, Simuk Neb. Okay, okay, okay. Mamagi Kuyi Nungi Liba Sepron Se Liba Kulsi, and on the law in a certain beer, Ada Wangan Hundana, or Telugi, make Betki, Katoragami, Migalina, Madi Shipagan, Navagi. Kaina tau amma tau eba adu de ega samo isina imasi ga ega samo isi yin he yinga as sanga si masima lo ya ni adu mai tau ni kai tapi
0: play to the u gi bu na mara mara ga bu mind da picture mo za gi ba sakpa ma ye ega lai gi bu na manipur ya han film ma nam go dore ha ba ma tam da artist ko ba ma lai ba ni ha
1: na
0: ma pa ma kal laga thambi gi bu yam na nungai oza mathang mathang sum lak ko si da oza lamja prashuram lae ate ate film ma yam ma lae oza do oza gi ming da kangabam tom ba si loina tok tok kha ga lamja tom ba na chat khri si oza masibu kanana piba ming thon no
1: masidi ku si khang de maya maya no so pungko ku maya no so pungko ku kona ro kone adu na ai chu kai ku mo pham da ai tu ma hai ri khang oi lam ja tu ma hai wa du khang mani hai na du ma hai
0: hoi
1: tu ma hi pungko ku kona ro ni na
0: a za du ga isano hai ba film si ma di ku na su film si restoration version de ku ni yeng jaba matam da tuan ba mai tei oi na pu ba mi oi ma da masigi films in a piri bamagi itil hybataraza. Masidi angakpani haina idi logze. Mitagi pitaki was ukang ho de aduga. A quick unsing sina quigi the makta, sukamba quigi lady were cultural heritage mayam, the putuoga Indian audience aduga masidi, pretibigi miam the povo uhle. Masiginuai was out hooks of a adu quida yamna, my team is a moin of hose. Adu oza is had the hariba project to the Saruyaruri bniyoza. Aduna aduna maram waraga Kanski Film Festival do ozagi mingse akanna na pan birakta na red carpet chat pe yawiruri bniyoza.
1: Lai mak tiwani.
0: Aza wasi hekta kana gumma mana ekta chat ke na traga na masi ai paisa putu chat ke hawe ya bna tab puram kha oi bniyoza. Asina isanogi film sigi oi ba top top magun khadi soidna leram gani na khaleyoza. Film namak pa matam da su aduga madugi journey don't up tang ning sing bire diam ngai ni matam du da za wa na hawa ni de nam khiba
1: hoi adu hoi ma si film making si chu na
0: hoi
1: si khu ge te chung ai na yaw ra iba film che si de ge am khene ye
0: hoi
1: treatment che
0: hoi
1: adu ge story cast kai ga che yam na section na ho na ra ga nam khiba film ni
0: hoi
1: ma si khu na sum ate yaw ra pa ga si yaw ra pa ga man da bu do
0: hoi
1: man di Quick Kirin Malache, my visaturis. Massi Tama ni Imasiki, Yumsida. My vime amamokorga, training the way. No, Mamma Sassi.
0: Ohoy.
1: Aduna, Pilum did it say by Isay Dori, ma'am, say, Mamma Sana. Sapoga tenir.
0: I open a doctor when a tip.
1: I don't know what I'm going to tell you. I'm going to tell you. Now, the mind of Dona, I did plenty saga number one of the Aduna, I was. Kula Chandra, okoye, my ba, achoba, aina haise, kunungi, si, adegi, okoye, my bilu sangi, mi mayam, adegi, ojamangi, okoy, pena, kumba, yam, tanari, my magi department, mayam, say, Aruga, a man de okoye, ibun high believe to culture, say, Masi taklak number one, was it, lalan bayada,
0: money. Not
1: to get the lana check it in the Latin masterly winner. Come the name. I know you already would the lag is out. What is she putting say lag? I do not. We can't see the restoration. There's a calais here. Must say, but I'm young, but I can't be something kind of was in that deep. Moise, who is you? Cook a normal lady, my dear. A quick human. Niti sikit development yauba, aduga cultural background masih adum hindun lehona ba. Aku science kata tu pun tak ada orang di aku pergi sini mana.
0: Iu masih kau mana huru iya betul di huru pun sih kau pergi
1: film masih aku pergi pijat saksa. Aku adu deh yau riba mayam sih masih ki jingga tahu hai bermuat. Adu mai tahu tu na. Yang section and nangki
0: masida khuina tamba ngasi gi mirol na loksan ba yabo ja thabak ama film ama oiro na chagana any project ama tawo matam sida ngasai gi kupthana nai na hobogi kana base ngasai gi pandit loishang gi ngarian bamgi oja kulachan
1: ra
0: di khogi penagi oja kanu yauri
1: mangi
0: ah oja mangi yauri ba si me amsina taho boduna maram oira kanda kanam tana masi kanu ma soi gre na question hangba Tolak tabagi macam tu, zaman zina tu oibie.
1: Tolak agak tu, kumbaya
0: bagi. Aku si anlaman macam zina takpi agak tau gimana hai bagi pak kumama.
1: Oi,
0: zaman yang yang pasal buat apa masih nasi gigi mirol lah, masih gumpas. Kira tamaga dihena.
1: Agni. Mai magi tai tai, tu gigi macam mana
0: kau? Zaman tu matam duda film si pasal na manipuri film na matang matang nama kau matam sesi wajah suam chin ba arti sama di dong ubi ramu ini main karakter macam matang matang sum pura ke lam ni na matam dugi nami ba film ni mung sedi wajah khusyuk nami ba sih ke di kerana makai di dong kena ramu
1: zain nak kandi kena ramu kena ramu kau matam di dong wah kerana
0: adugi kena ba ni malam di he manipuri sin magi horak pasi wajah ubi ramu ni ngasih mak fogi digital era na kam tengna cokol ba matam si fogi film nama gi mung sih wajah tengna bi ramu ni ani gi kena ba sih wajah kamai ni yang arum mayang sih wajah kamai
1: Yang nanti pasalnya nampai ya, bu luri, bu mana aku ke movement kat dia, restricted. Lagi mengatur ni tanjeng itu je. Kita cuy
0: betul.
1: Amah itu palu ya, bu. Amah itu palu ya, jadi semua kantin tiar, bu. Naka itu lawak kat dia. Aduh di yang nai bu, ekter canggra. Aduh aku dia umpam dia outrip ni lah.
0: Aduh di mawung tu dia umpam nampai sunat tri.
1: Ayah aku di still kita tiap lah nampai tu tu ni.
0: Mani.
1: Movie aja dia aku cuma ganggu. Aduh main tahu ni na kenal betul dia am song ni leh, aduh hujan kiri, ini leh nama yang mana ko, bukan panam tu sih itu nama yang leh, kamera ke range betul leh, kamera apa ko kata betul kiri, season ni betul am line season ni yang leh.
0: Nasi ozan supan bi benda, ozan siam serma ka loina birak pergi, sosial tau birak pergi, hek horuk pergi, hek na film ni lambi sih tadi ozan kat dia am koi na sosial tau birak abni, ozan ki directorial treatment sih ozan, kamai ni yang bi ozan kat dia film, ya am kere ozan ka Oza ani na kena tahu biri saya.
1: Hoi, film tadi empat.
0: Hoi.
1: Iban yang mungkin nere.
0: Hoi.
1: Ado, kuki kasih kita Oza kita Chandra kita, mana bukan betul. That same, kuki kasih sama saja.
0: Hoi.
1: Film CD, tamgadam nere ba. Ado, kuki si tamham lagi dia ba.
0: Hoi.
1: Mana kita tamgadul si kerai tamgadul ni like tadi tamgadul ni. Ado like si kerm like, ado film acting ki like nanti ba. Editing ki, direction ki, light ki, camera ki. Si loin kang daya deh pak director mau berarti. Aduh na, mesti ki lyric macam si loin apa betul kan? Malam dia aku practically tambah tu dia aku
0: jumpa
1: tu orang ni na. Aku nak bayar na, kan masuk. Aduh ki nungai pak. Aduh, mau ikut macam tu paham ni dah ini. Mau ini war.
0: Hoi, aduh bu, hoi. Ozana, ngasai.
1: Hoi, jadi siar kalau budi tau.
0: Ya orang ni, aduh ke ngasai, aduh bu. Karena aku mampu nanti hektar congcer laga. Mampu tu dah, mampu bayar nanti tu, bayar nanti. Ozagi, hoi, bapik kule.
1: Hoi, sana kibah.
0: Aduh ke, ozah siam nasu, ngasai ozagi chandra nasu. Ozah ada kali kumpat top pemagul kara ubah tu nabu. Drama gigi stage tu, thanggalah ini nanti kena film gigi. Kena tu dah sin macam orang so hand film tu dah tiba.
1: Aduh main kan bersih ya?
0: Hoi hoi.
1: Nanti kan masih pangtek sudah tahu isi. Aduh main ni lah, lorum bersih ya.
0: Yang nungai ozah worry sih. Aduh ozah, koi gigi thoram CD. Konsen ngak tetap thoram ni ozah gigi sakpom zeme. Amda koi uhan dengan kau uhan bangam zada thoram amat di oi bani na radio gigi kuthang nasi nuk bani na. Ozah nak kumbi kibah film mayam sih gigi record sih. Koi dah dum isai sing lejar. Even in Ozana Kumbi Kibo, Ozana Ecto Vikiba film, Mayam Sidagi, Ozana Yamna, Mayam the Tan meaning by Tari. Say Yamakatang can be Ozamayam, Puna Tamina Vigit and Jamaka equate.
1: Mayam Tamina Nova,
0: Hoi Hoi.
1: Olan Tai Wang with the soup, Gina,
0: Ahoi.
1: Kangna Dringay,
0: Kangna Dringay, Okinoma,
1: I do,
0: Hoi Hoi.

0: ਜਗਨਾ ਆਤਮਕ ਨੰਗਾ ਲੰਬਾ ਆਈਬੋ ਨਾ ਵਿਰਾਜ ਓਰਗ ਲੈਰੰਬਾ ਸਿੰਘਾ ਸੰਧੂ ਜੋਲ ਸਿੰਘ ਸਾਮ ਥੋਖੀਬਗੀ ਜੋਲ ਗੀ ਸਿਦਰ ਲੈਰੀਬ ਸਿੰਘ ਅਦੋ ਆਈਬੋ ਬਰੀਬਾ ਆਸਨਾ ਲੋ ਇਨ ਨਬ ਥੋਕ ਤਨ ਕੰਘਲੀ
1: ਸਤ